ਸੁਪਾਈਆ ਸੁਸਾ ਸਮਾ ਲਿਆ ਜਿਤ ਕੀਤਾ ਪਾਇਆ ਆਪਣਾ ਦਾ ਗਾਲ ਬੁਰੀ ਕਿਉਂ ਗਾ ਲਿਆ ਮੰਦਾ ਮੂਲ ਲੱਗੀ ਚਾਹੀ ਦੇ ਲਮੇ ਨਜ਼ਰ ਨਿਹਾਲਿਆ ਹੈ ਜੋ ਸਾਹਿਬ ਨਾਲ ਨਹਾਰਿਆ ਤੇ ਵਿਆਹ ਬਸ ਉਠਾ ਲਿਆ ਕਿਸਲਾ ਉਪਰ ਗਾ ਲਿਆ ਸ੍ਰੀ ਵਾਹਿਗੁਰੂ।

ਉਦੋਂ ਸਿਮਰਨ ਕਰੇਗਾ ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ। ਤੇਰੀ ਰਸਨਾ ਤੈਨੂੰ ਜਵਾਬ ਦੇ ਜਾਵੇਗੀ, ਅੱਖਾਂ ਤੈਨੂੰ ਜਵਾਬ ਦੇ ਜਾਣਗੀਆਂ, ਕਿਸ ਤਰ੍ਹਾਂ ਚੱਲ ਕੇ ਗੁਰਦੁਆਰੇ ਪੁੱਜੇਗਾ।

بس که از صحبت بزرگان شد جذب چشم مغیر چشم مغیر از جمال شبانه.

ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹਿ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ।

0: ਵਿਸਮਾ ਧਰਤੀ ਵਿਸਮਾ ਖਾਣੀ ਵਿਸਮਾ ਸਲਕ ਪ੍ਰਾਣੀ ਵਿਸਮਾ ਸੰਜੋਗ ਵਿਸਮਾ ਜੋ ਵਿਸਮਾ ਭੁੱਖ ਵਿਸਮਾ ਖੋ
1: ਵਿਸਮਾ ਸਿੱਧ ਵਿਸਮਾ ਸਾਲਾ ਵਿਸਮਾ ਵਿਸਮਾ ਵਿਸਮਾ ਵਿਸਮਾ ਤੂੰ

பதுகாரம் ஹர் கபீர் பதுகாரம் ஹர் வீ பக்த கரே ஜ.

मर जाओ राम को मेरा कांडा लात्या जाए ने हम बन जाओ राम को हम

ਹਰਵਾਰ ਪਾਰ ਕੇ ਦਾਨੀਆਂ ਹਰਵਾਰ ਪਾਰ ਕੇ ਦਾਨੀਆਂ ਲਿਖ ਲੈ ਆਲ ਪਤਾ ਮਹਜਮ ਡੰਡ

ਕਰਨਾ ਹੋਈ ਬਲਿਹਾਰੀ ਪੁੱਤਰ ਨੂੰ ਸਿਹਤ ਰਾਤਨ ਜਾਇ ਲਿਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਅਤੁਲ ਭਲਾ ਭਰਪੂਰ ਹੈ ਤੂੰ ਸੱਚਾ ਸਾਹਿਬ ਸਤਿ ਸਵਾਲੇ ਜਿੰਦਗੀ ਸੁਪਾਰ ਪਾਇਆ ਨਾਨਕ ਕਰਤੀ ਜੇ ਬਰਤਾ।

ਸ਼ੌਕ ਤੇ ਸ਼ੌਕ ਦੇ ਨਾਲ ਨਿਮਰਤਾ ਦੇ ਨਾਲ ਅਦਬ ਦੇ ਨਾਲ ਠਾਕ ਨੂੰ ਸਿਰ ਤੇ ਚੱਕਿਆ, ਸਿਰ ਦੇ ਪਰਨੇ ਪਿੱਛੇ ਲਪੇਟ ਲਿਆ, ਕਿਉਂਕਿ ਹੋਰ ਤੇ ਕੋਲ ਕੁਝ ਵੀ ਨਹੀਂ ਸੀ। ਖੇਤ ਵੱਲੋਂ ਜਾ ਰਿਹਾ ਸੀ, ਜਾ ਕੇ ਠਾਕਰ ਨੂੰ ਖੂਹ ਚੱਲ ਰਿਹਾ ਸੀ ਥੱਲੇ ਰੱਖ ਦਿੱਤਾ। ਆਖੇ ਠਾਕਰ ਜੀ, ਇਹ ਤਰਲੋਚਨ ਦਾ ਕਰ ਰਹੀ, ਜਿੱਥੇ ਪਾਣੀ ਦੀ ਥੋੜ ਹੈ ਇਹ ਜੱਟਾ ਖੂਹ ਹੈ, ਸਭ ਕੁਝ ਇੱਥੇ ਹੀ ਮਿਲੇਗਾ, ਤਾਜ਼ੀਆਂ ਸਬਜ਼ੀਆਂ ਮਿਲਣਗੀਆਂ, ਨਹਾਉਣ ਦੀ ਬੜੀ ਮੌਜ ਹੈ, ਵੇਖੋ ਖੂਹ ਚੱਲ ਰਿਹਾ ਹੈ, ਆਪ ਵੀ ਹੁਣ ਇਸ਼ਨਾਨ ਕਰੋ ਤੇ ਮੈਂ ਨੱਕਾ ਮੋੜ ਆਵਾਂ। ਮੁਕਤੀ ਗੱਲ ਇਸ਼ਨਾਨ ਕਰਾਇਆ, ਤੰਨੇ ਨੇ ਮਲ ਮਲ ਕੇ ਨੱਕਾ ਮੋੜ ਕੇ ਆ ਗਿਆ, ਹੁਣ ਭਗਵਾਨ ਨੂੰ ਬਾਹਰ ਰੱਖ ਦਿੱਤਾ ਹੈ। ਇਤਨੇ ਚਿਰ ਨੂੰ ਤੰਨੇ ਦੀ ਕਰ ਵਾਲੀ ਆ ਗਈ ਪ੍ਰਸ਼ਾਦਾ ਲੈ ਕੇ, ਬੜੇ ਪਿਆਰ ਦੇ ਨਾਲ ਠਾਕਰ ਨੂੰ ਪਰਨੇ ਦੇ ਉੱਤੇ ਰੱਖ ਦਿੱਤਾ ਹੈ। ਰੁੱਖਾ ਸੁੱਖਾ ਜੋ ਸੀ ਇਹ ਕਿਰਤੀ ਦੇ ਘਰੋਂ ਆ ਗਿਆ। ਤੰਨੇ ਨੇ ਅਰਜ਼ ਕੀਤੀ, ਭਗਵਾਨ ਜੋ ਗਊ ਸੂਈ ਸੀ ਉਹ ਤੇ ਹੁਣ ਆਪ ਜੀ ਦੇ ਬਟਾਂਦਰੇ ਵਿਚ ਪੰਡਿਤ ਜੀ ਨੇ ਲੈ ਲਈ ਹੈ, ਹੁਣ ਤੇ ਆਪਾਂ ਜੋ ਕੁਝ ਵੀ ਕਰੋ ਰੁੱਖਾ ਸੁੱਕਾ ਆਇਆ ਹੈ ਉਹੀ ਖਾਣਾ ਹੈ, ਫਿਰ ਕੋਈ ਬਾਤ ਨਹੀਂ, ਦੋ ਚਾਰ ਮਹੀਨੇ ਤੱਕ ਦੂਸਰੀ ਗਊ ਸੁਣ ਵਾਲੀ ਹੈ, ਲਹਿਰਾਂ ਦਹਿਰਾਂ ਬਣ ਜਾਵਣਗੀਆਂ, ਆਓ ਭੋਗ ਲਾਓ। ਹੁਣ ਉਸਨੇ ਪਤਾ ਨਹੀਂ ਸੀ ਭੋਗ ਲਾਉਣਾ ਹੈ ਕਿ ਖਾਣਾ ਹੈ। ਕਾਫੀ ਸਮਾਂ ਬਹਿਣ ਤੋਂ ਬਾਅਦ ਉਸਨੇ ਸਤਰੀ ਨੂੰ ਆਖਿਆ, ਤੁਸੀਂ ਜਾਓ ਜੀ ਘਰ ਨੂੰ, ਸ਼ਾਇਦ ਠਾਕਰ ਦੀ ਸੰਗ ਦੇ ਨਾ ਹੋਵਣ, ਤੁਸੀਂ ਚਲੇ ਜਾਵੋ, ਅੱਜ ਠਾਕਰ ਨਵਾਂ ਨਵਾਂ ਆਇਆ ਹੈ, ਸਾਡੇ ਘਰ ਦੇ ਬਾਹਰ ਤੋਂ ਜਾਣੂ ਨਹੀਂ। ਘਰ ਵਾਲੀ ਤੋੜ ਦਿੱਤੀ, ਹੁਣ ਤੰਨਾ ਜੋਦੜੀਆਂ ਕਰਦਾ ਹੈ, ਅਰਜ਼ਾਂ ਕਰਦੇ ਹੈ, ਭਗਵਾਨ ਖਾ ਲਓ ਪ੍ਰਸ਼ਾਦਾ, ਵੇਖੋ ਮੈਂ ਵੀ ਕੱਲ ਸ਼ਾਮ ਦਾ ਹੀ ਭੁੱਖਾ ਹਾਂ, ਸਵੇਰ ਦਾ ਮੈਂ ਕੁਝ ਵੀ ਨਹੀਂ ਖਾਧਾ, ਦਿਨ ਢਾਲੇ ਪੈ ਗਿਆ ਹੈ, ਸ਼ਾਮਾਂ ਪੈ ਰਹੀਆਂ ਹਨ, ਉਹ ਰਾਹੀ ਰਾਹੇ ਰਾਹੇ ਜਾ ਰਿਹਾ ਹੈ। ਉਸਨੇ ਸੁਣਿਆ ਇੱਕ ਆਦਮੀ ਪੱਥਰ ਦੇ ਨਾਲ ਗੱਲਾਂ ਕਰਦਾ ਹੈ, ਭਗਵਾਨ ਜੀ ਖਾਓ ਨਾ ਕੁਝ ਨਾ ਕੁਝ। ਉਸ ਆਦਮੀ ਨੇੜੇ ਹੋ ਕੇ ਸੁਣਿਆ, ਵੇਖਿਆ ਕੌਣ ਹੈ, ਇਹ ਤੇ ਤੰਨਾ ਜੱਟ ਹੈ, ਆਖਿਆ ਉਹ ਤੰਨਿਆ ਪੱਥਰ ਨੇ ਸੁਣਤੇ ਫਰਿਆਦ ਕਿਸੇ ਕੀ, ਤੰਨਿਆ ਪੱਥਰ ਨੇ ਸੁਣਤੇ ਫਰਿਆਦ ਕਿਸੇ ਕੀ। ਤੰਨੇ ਨੇ ਅੱਖਾਂ ਖੋਲੀਆਂ, ਆਖਿਆ ਜਾਓ ਜੀ ਜਾਓ, ਮਿਹਨਤ ਨੇ ਜਾਤੀ ਬਰਬਾਦ ਕਿਸੇ ਕੀ। ਹੁਣ ਅਗਲੀ ਸ਼ਾਮਾਂ ਵੀ ਪੈ ਗਈਆਂ, ਤੰਨਾ ਹੁਣ ਆ ਗਿਆ ਹੈ ਆਪਣੇ ਜੱਟਪੁਣੇ ਤੇ, ਭਗਵਾਨ ਹੁਣ ਤੂੰ ਮੇਰੇ ਵੱਲ ਵੇਖ ਲੈ, ਮੇਰੀਆਂ ਤੇ ਆਂਦਰਾਂ ਹੁਣ ਭੁੱਖੀਆਂ ਬਿਲਕ ਰਹੀਆਂ ਹਨ, ਹੋ ਸਕਦਾ ਹੈ ਤੈਨੂੰ ਪੰਡਿਤ ਨੇ ਕੁਝ ਤਰੋ ਤਾਜ਼ਾ ਚੀਜ਼ ਖੁਆਈ ਹੋਵੇ, ਤੈਨੂੰ ਭੁੱਖ ਨਹੀਂ ਲੱਗਦੀ। ਜਿਸ ਤਰ੍ਹਾਂ ਦੂਸਰੇ ਦਿਨ ਦਾ ਦੁਪਹਿਰ ਆਇਆ, ਤੰਨਾ ਬਜਤ ਵਿਚ ਆ ਗਿਆ, ਐ ਭਗਵਾਨ ਵੇਖ ਲੈ, ਮੈਂ ਮਰ ਜਾਣਾ ਹੈ ਤੇ ਤੈਨੂੰ ਮਾਰ ਦੇਣਾ ਹੈ, ਦਾਤਰੀ ਉਠਾ ਲਈ। ਭਗਵਾਨ ਦਾ ਸਿੰਘਾਸਨ ਡੋਲ ਗਿਆ, ਇੱਕ ਬੰਦੇ ਦਾ ਵਿਸ਼ਵਾਸ ਦੇਖ ਕੇ, ਹੈ ਇਹ ਬੰਦਾ ਆਪਣੇ ਆਪ ਆਪਣੇ ਕਲੇ ਦੀ ਵੀ ਦਾਤੀ ਮਾਰ ਦੇਵੇਗਾ, ਲੋਕ ਮੇਰੀ ਹੋਣ ਤੋਂ ਮੁਨਕਰ ਹੋ ਜਾਵਣਗੇ ਕਿ ਮੈਂ ਨਹੀਂ ਹਾਂ। ਪੱਥਰ ਦੇ ਵਿੱਚੋਂ ਹੱਥ ਬਾਹਰ ਨਿਕਲਿਆ, ਤੰਨੇ ਨੇ ਆਖਿਆ ਇਵੇਂ ਤੇ ਗੱਲ ਨਹੀਂ ਬਣਨੀ, ਉਹ ਠਾਕਰ ਜੀ ਪੰਡਿਤ ਦੇ ਸਾਹਮਣੇ ਸਾਕਸ਼ਾਤ ਬੈਠ ਕੇ ਰੋਟੀ ਖਾਵੇ ਤੇ ਜੱਟ ਨੂੰ ਕੱਲਾ ਹੱਥ ਵਿਖਾਲਦਾ ਹੈ, ਇਵੇਂ ਤੇ ਗੱਲ ਨਹੀਂ ਬਣਨੀ। ਹੁਣ ਭਗਵਾਨ ਸਾਕਸ਼ਾਤ ਰੂਪ ਵਿੱਚ ਆ ਕੇ ਬੈਠ ਗਏ, ਪਛਾ ਛਕਿਆ। ਦੂਸਰੇ ਦਿਨ ਦਾ ਦੁਪਹਿਰਾ ਚੜ ਚੁੱਕਾ ਹੈ, ਭਗਵਾਨ ਤੈਂ ਮੈਨੂੰ ਬਹੁਤ ਭੁੱਖਾ ਮਾਰਿਆ ਹੈ, ਵੇਖ ਆਪਾਂ ਨੇ ਹੁਣ ਕੁਝ ਨਹੀਂ ਕਰਨਾ, ਆਹ ਵੇਖ ਲੈ ਹੜ ਚੱਲਦਾ ਪਿਆ, ਖੂਹ ਨੱਕੇ ਤੈਂ ਮੋੜਨੇ ਨੇ, ਗਾਈਆਂ ਤੈਂ ਚਾਰਨੀਆਂ ਨੇ, ਜੱਟ ਸੌਣ ਲੱਗਾ ਖੂਹ ਥੱਲੇ ਤੂੰ ਤੰਦ ਛਾਵੇ। ਹੁਣ ਤੰਨਾ ਦੇਖਦਾ ਹੈ ਠਾਕਰ ਬੋਲਦਾ ਨੂੰ ਹੱਕ ਰਿਹਾ ਹੈ, ਕਿਆਰੇ ਮੋੜਨ ਜਾ ਰਿਹਾ ਹੈ, ਗਾਈਆਂ ਨੂੰ ਮੋੜ ਕੇ ਲਿਆ ਰਿਹਾ ਹੈ। ਇਤਨੀ ਦੇਰ ਨੂੰ ਤਰਲੋਚਨ ਵੀ ਆ ਗਿਆ, ਸੁਣਾ ਦੇ ਤੰਨਿਆ ਕੀ ਹਾਲ ਹੈ, ਠੀਕ ਹੈ ਪੰਡਿਤ ਜੀ ਤੁਹਾਡੀ ਕਿਰਪਾ, ਠਾਕਰ ਦਾ ਕੀ ਹਾਲ ਹੈ। ਪੰਡਿਤ ਜੀ ਜਦੋਂ ਦਾ ਤੁਸੀਂ ਮੈਨੂੰ ਠਾਕ ਕਰ ਦਿੱਤਾ ਹੈ, ਮੇਰੇ ਘਰ ਤੇ ਲਹਿਰਾਂ ਬਹਿਰਾਂ ਹੋ ਗਈਆਂ ਹਨ। ਪੰਡਿਤ ਅਸ਼ਚਰਜ ਹੋ ਗਿਆ ਕਿ ਜੱਟ ਭੋਲਾ ਹੈ, ਸੱਚੀ ਮੁੱਚੀ ਦੇ ਠਾਕਰ ਤੇ ਮੈਂ ਆਪਣੇ ਕੋਲ ਲਿਤਾ ਕੇ ਰੱਖੇ ਨੇ, ਮੈਂ ਤੇ ਇਸਨੂੰ ਝੂਠੀ ਮੁੱਠੀ ਦਾ ਠਾਕਰ ਦਿੱਤਾ ਸੀ, ਜੱਟ ਹੈ ਨਾ ਪਤਾ ਨਹੀਂ ਠਾਕਰ ਕੀ ਹੁੰਦਾ। ਪੰਡਿਤ ਜੀ ਤੁਹਾਡੀ ਬੜੀ ਕਿਰਪਾ, ਧੰਨੇ ਨੇ ਉੱਠ ਕੇ ਨਮਸਕਾਰ ਕੀਤੀ। ਪੰਡਿਤ ਜੀ ਵੇਖੋ ਉਹ ਠਾਕਰ ਗਾਈਆਂ ਮੋੜਨ ਗਿਆ ਹੈ, ਹੁਣ ਵੇਖੋ ਦੂਜੇ ਕੈਰੇ ਨੂੰ ਪਾਣੀ ਛੱਡ ਦਿੱਤਾ ਹੈ। ਪੰਡਿਤ ਆਖਦਾ ਹੈ ਜੇਠ ਹਾੜ ਦਾ ਮਹੀਨਾ ਹੈ, ਜੱਟ ਬੌਂਦਲ ਗਿਆ ਹੈ ਧੁੱਪਾਂ ਦੇ ਨਾਲ। ਪੰਡਿਤ ਜੀ ਵੇਖੋ ਭਗਵਾਨ ਤੁਹਾਡੇ ਨਜ਼ਦੀਕ ਦੀ ਗੁਜ਼ਰ ਗਏ ਨੇ, ਤੁਹਾਨੂੰ ਪਛਾਣਦੇ ਨਹੀਂ। ਤੰਨੇ ਨੇ ਆਖਿਆ ਪੰਡਿਤ ਸੋਚੀ ਪੈ ਗਿਆ ਹੈ, ਤੰਨੇ ਕਿੱਥੇ ਹੈ ਤੇਰਾ ਭਗਵਾਨ, ਵੇਖੋ ਤੁਹਾਡੇ

फगण बहुत तरंग अचरज रूप संतन रचे नानक नामे।

28 ਤੋਂ 10 ਸਾਲ ਜਿਹੜਾ ਹੈ ਜਿੰਨਾ ਵੀ ਬਾਣੀ ਨੂੰ ਪੜ੍ਹਦੇ ਹਾਂ ਗੁਰੂ ਸਿੱਖੀ ਦੀ ਪ੍ਰਾਪਤੀ ਹੁੰਦੀ ਹੈ। ਭਾਈ ਸਾਹਿਬ ਤਰ੍ਹਾਂ ਤਰ੍ਹਾਂ ਦੇ ਉਦਾਹਰਣ ਦੇ ਕੇ ਗੁਰੂ ਸਿੱਖਾਂ ਨੂੰ ਸਮਝਾਉਂਦੇ ਹਨ। ਇਸ ਪਾਵਨ ਕਵੀ ਦੇ ਵਿੱਚ ਪਹਿਲਾ ਦ੍ਰਿਸ਼ਟਾਂਤ ਦਿੱਤਾ ਹੈ ਜਿਵੇਂ ਡਾਕਟਰ ਦੀ ਦੁਕਾਨ ਤੇ ਉਸਦੇ ਘਰ ਦੇ ਵਿੱਚ ਬੇਅੰਤ ਰੋਗੀ ਆਉਂਦੇ ਹਨ। ਕੋਈ ਕਿਸ ਤਰ੍ਹਾਂ ਦਾ ਪੀੜਿਤ ਹੁੰਦਾ ਹੈ, ਕੋਈ ਕਿਸ ਤਰ੍ਹਾਂ ਦਾ

ਫੇਲ ਕੀ ਲੋਕੀ ਜਾਣਦੇ ਹਨ ਜੋ ਮਨ ਜਿਸ ਜਿਸ ਤਰ੍ਹਾਂ ਦਾ ਕੰਮ ਜਾਣਦਾ ਹੈ ਉਹਨੂੰ ਤੁਸੀਂ ਉਸੇ ਤਰ੍ਹਾਂ ਦਾ ਕੰਮ ਦੇ ਕੇ ਉਹਨਾਂ ਨੂੰ ਕੰਮ ਦਿੰਦਾ ਹੈ। ਤੀਜਾ ਉਦਾਹਰਣ ਦਿੰਦੇ ਹਨ ਜੈਸੇ ਦਾਨੀ ਦਾਤਾ ਪਾਸ ਜਨ ਅਰਥੀ ਅਨੇਕਾਂ ਅਨੇਕਾਈ ਸੱਜਣ ਲੋੜਵੰਦ ਪੁਰਸ਼ ਦਾਤਾ ਜਿਹੜੇ ਦਾਨੀ ਪੁਰਸ਼ ਹੁੰਦੇ ਉਹਨਾਂ ਪਾਸ ਜਾਂਦੇ ਹਨ ਤੇ ਉਹ ਦਾਨੀ ਪੁਰਸ਼ ਉਹਨਾਂ ਨੂੰ ਉਸੇ ਉਸ ਤਰ੍ਹਾਂ ਦੀ ਮਾਇਆ ਦਿੰਦਾ ਹੈ ਜਿਸ ਤਰ੍ਹਾਂ ਦਾ ਉਹ ਚਾਹੁੰਦਾ ਹੈ। ਇਸੀ ਤਰ੍ਹਾਂ ਭਾਈ ਸਾਹਿਬ ਦੱਸਦੇ ਹਨ ਕੈਸੇ ਗੁਰਸਿੱਖ ਆਵਤ ਹੈ ਅਨੇਕ ਕੈਸੇ ਗੁਰਸਰ

ਕਿੰਨੀ ਸੇਵਾ ਪ੍ਰਵਾਨ ਕਰਨ ਦਾ ਸੁਪਨਾ ਜੱਥੇ ਵੱਲੋਂ ਇੱਥੋਂ ਦੇ ਸਮੂਹ ਗੁਰਸਿੱਖਾਂ ਦਾ ਬਹੁਤ ਬਹੁਤ ਧੰਨਵਾਦ ਕਰਿਆ ਜਿਨ੍ਹਾਂ ਨੇ ਦਾਸ ਰਣਵਾਬ ਸਾਹਿਬ ਸੀਲ ਦੀਆਂ ਦਰਸ਼ਨ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ ਹੈ। ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਸਾਰਿਆਂ ਦੇ ਉੱਤੇ ਬਖਸ਼ ਭਰੇ ਹੱਥ ਰੱਖਣ, ਚੜ੍ਹਦੀਆਂ ਕਲਾ ਦੇਸ਼ ਪ੍ਰਦੇਸ਼ ਰੱਖਿਆ ਕਰਨ। ਆਓ ਅੰਤ ਦੇ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਸਾਰੇ ਜਪੋ, ਕੋਈ ਸੁਨਾ ਖਾਲੀ ਨਾ ਜਾਏ।

ਸਾਹਿਬ ਸ੍ਰੀ ਗੁਰੂ ਸਾਹਿਬ ਬਿਮਾਰ ਹੈ, ਆਪ ਜੀ ਦੀ ਪਰਮ ਪਵਿੱਤਰ ਬਾਣੀ ਦਾ ਸਤਿਕਾਰ ਕਰਦੇ ਹਾਂ। ਆਪ ਜੀ ਦਾ ਪਰਮ ਪਵਿੱਤਰ ਵਿਦਿਆਰਾ ਜਾਣਦੇ, ਜਿਨ੍ਹਾਂ ਜਿਨ੍ਹਾਂ ਨੂੰ ਸਿੱਖਾਂ ਵੱਲੋਂ ਮਾਤਾ ਭੈਣਾਂ ਵੱਲੋਂ ਕੀਰਤਨ ਸਬੰਧ ਹੇਠਵਾਂ ਜੀ ਨੂੰ ਦਾਤਾ ਜੀ ਸਰਬਤ ਨੂੰ ਦਰੋਬਰੋਂ ਸਿੱਖੀ ਦਾਤਾ ਸੁਮਨੁੱਖ ਪਖੇ ਚੜ੍ਹਦਿਆਂ ਕਲਾ ਦੇਸ਼ ਪ੍ਰਤੀ ਸਿੱਖਿਆ ਕਰੇ ਸਕੂਲ ਜੀ ਅੰਮ੍ਰਿਤ ਵੇਲੇ ਜਾਗਣਾ ਸਾਹਿਬ ਜੀ ਦਾ।

fantástico, né, tio? ਇਹ ਰਾਗ ਆਪ ਸਰਵਣ ਕਰ ਰਹੇ ਹੋ ਹੁਣ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਗ ਹੈ ਔਰ ਕਬੀਰ ਸਾਹਿਬ ਨੇ ਵੀ ਇਸ ਰਾਗ ਵਿੱਚ ਹੀ ਕਿਰਪਾ ਕੀਤੀ ਹੈ ਬੜੇ ਪਿਆਰ ਨਾਲ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਦਾ ਰਾਗ ਹੈ ਬੜੇ ਪਿਆਰ ਨਾਲ ਸੁਣੀ ਔਰ ਜੋ ਇਸਦਾ ਤਾਲ ਹੈ ਉਹ 15 ਮਾਤਰਾ ਹੈ

ਮੇਰੇ ਜੀਵੜਿਆ ਪਰਦੇਸੀਆਂ ਕਿਰਪਾ ਵੇ ਜੰਗਲੇ ਰਾਮ।

ਛਾਏ ਲੈ ਲਖਾਏ ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ ਫਰੀਦਾ ਜਿੰਦ ਨਵਾਣੀ ਕੱਢੀਐ ਹੱਡਾਂ ਤੂੰ ਕੜਕਾਏ ਫਰੀਦਾ ਜਿੰਦ ਨਵਾਣੀ ਕੱਢੀਐ ਹੱਡਾਂ ਤੂੰ ਕੜਕਾਏ ਖਿੰਥ

ਆਪਣੀ ਕਲੇ ਮਸਾਇਕ ਸੇਖ ਸੇਖਾ ਜਾਤੀ ਜਗਨਾ ਕੋਈ ਰਿਹਾ ਸੇਖਾ ਜਾਤੀ ਜਗਨਾ ਕੋਈ ਰਿਹਾ।

छिल छिल और देहात है, फूटे कर जो पानी शोधन आऊं लादा।

समझ अचेत चेत मन मेरे, समझ अचेत चेत मन मेरे, कथे संत।

darling. ਜਿਉ ਤੋਂ ਵਿਵਹਾਰ ਗਏ ਜੱਕੋ ਤੋਂ ਜਾਣੋ ਜਿਉ ਤੋਂ ਵਿਵਹਾਰ ਗਏ ਜੱਕੋ ਤੋਂ ਜਾਣੋ ਨਾਨਕ ਹਰ ਗੁਣ ਗਾਏ ਲੈ ਸਭ ਸੁਖ ਸਮਾਨ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ।

काल ब्या जो परियो डूने मुख पसारे नीत आज काल फोन तो एक रस है।

ರಂಗ ತರಂಗ ಕರೀಬ ಮಸ್ತ.

ਦਿਆਲ ਹੋਏ ਮੇਰਾ ਸਵਾਮੀ, ਕਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜਨ ਨਾਨਕ ਧੂੜ ਮੰਗੇ

0: ਰੱਖੀਏ ਪਾਣਾ ਲੈ ਸਜਾਏ ਮਹਿਲਾ ਪਹਿਲਾ
1: ਅੰਦਰੋਂ ਭੁੱਖੇ ਪੈਰ ਬਾਕੀ ਦੁਨੀਆ ਅੰਦਰ ਫੈਲ ਅਰ ਸਭ ਤੀਰਥ ਜਿੰਦ ਹੋਵੇ ਪੁੱਤਰ ਨਹੀਂ ਮੈਂ ਜੇ ਪਰ ਮੰਦਰ ਬਾਹਰ ਪੁੱਤਰ ਦੇਖੇ ਸੰਸਾਰ ਜਿਨ੍ਹਾਂ ਨੇ ਹੁਣ ਰੱਬ ਸੇਤੀ ਦੇਖੇ
2: ਰੰਗ ਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪ੍ਰਵਾਹ ਨਾ ਕਿਸੇ ਕੇਰੀ ਬਾਹ ਸੱਚੇ ਨਾ ਦਰਬਾਰ ਟੁੱਟ

ਜਿਨ ਸੋ ਨਦਰ ਕਰੇ ਮਹਿਲਾ ਦੂਜਾ, ਆਪੇ ਸਾਜੇ ਕਰੇ ਆਪ ਜਾਈ ਬੇ ਰੱਖੇ ਆਪ, ਇਸ ਵਿੱਚ ਜੰਗ ਉਪਾਏ ਕਰਦੇ ਕਰਦਾ ਬੁਧਾਪ।

ਸਾਧ ਸੰਗਤ ਤੇ ਦਾਸ ਨਨਕਾਣਾ ਸਾਹਿਬ ਦੀ ਹਾਜ਼ਰੀ ਭਰਦੇ ਨੇ ਮਰਦਾਨੇ ਦੀ ਔਲਾਦ ਚੋਣ। ਹਰ ਸ਼ਬਦ ਰਾਗ ਵਿੱਚ ਹੈ ਤੋ ਮੈਂ ਤੁਹਾਡੇ ਸਾਹਮਣੇ ਥੋੜਾ ਜਿਹਾ ਨਮੂਨਾ ਜ਼ਰੂਰ ਪੇਸ਼ ਕਰਦਾ ਹਾਂ। ਹੁਣ ਪੰਕਤੀ ਵੇਲੇ ਧਿਆਨ ਦੇਣਾ, ਇਹ ਸਾਡਾ ਆਖਰੀ ਕੀਰਤਨ ਹੈ, ਇੱਥੇ ਫਿਰ ਸਾਡੀ ਤਿਆਰੀ ਹੈ, ਹਾਲ ਬਣ ਰਿਹਾ ਹੈ, ਕੰਮ ਸ਼ੁਰੂ ਹੈ। ਉਧਰ ਸੱਚਾ ਸੌਦਾ, ਉਹਦੀ ਮੁੜ ਕੇ ਇਮਾਰਤ ਸ਼ੁਰੂ ਹੁੰਦੀ ਪਈ ਹੈ। ਉਧਰ ਰੋੜੀ ਸਾਹਿਬ ਗੁਰਦੁਆਰਾ

ਚੱਕੀਆਂ ਪਿਆਉਂਦਾ ਸੀ। ਤੇ ਗੁਰੂ ਨਾਨਕ ਪਾਤਸ਼ਾਹ ਵੀ ਉੱਥੇ ਗਏ, ਰੋੜੀ ਸਾਹਿਬ ਗੁਰਦੁਆਰੇ ਮੌਜੂਦ ਹੈ, ਤੇ ਕਹਿਣਗੇ ਭਾਈ ਮਰਦਾਨਾ ਇਹ ਬਾਬਰ ਬਾਦਸ਼ਾਹ ਕਿਤਨਾ ਜ਼ੁਲਮ ਕਰ ਰਿਹਾ, ਲੋਕਾਂ ਨੂੰ ਪਕੜ ਕੇ ਉਹਨਾਂ ਕੋ ਮੁਸ਼ਕਤ ਲੈ ਰਿਹਾ, ਸਜ਼ਾ ਦੇ ਰਿਹਾ, ਕਿਤਨਾ ਜ਼ੁਲਮ ਹੈ। ਤੇ ਭਾਈ ਮਰਦਾਨੇ ਨੂੰ ਸਾਥ ਲੈ ਕੇ ਉੱਥੇ ਪਹੁੰਚੇ ਰੋੜੀ ਸਾਹਿਬ, ਜਿਹੜੇ ਕੈਦੀ ਉਹਨੇ ਕੀਤੇ ਸਨ ਉਹਨਾਂ ਦੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਵੀ ਚਲੇ ਗਏ। ਜਦੋਂ ਚਲੇ ਗਏ ਤੇ ਹੁਕਮ ਸੀ ਰਾਜੇ ਦਾ, ਬਾਦਸ਼ਾਹ ਦਾ, ਚੱਕੀਆਂ ਪੀਸ, ਉਹ ਚੱਕੀਆਂ ਤੇ ਲੱਗ ਗਏ। ਗੁਰੂ ਨਾਨਕ ਪਾਤਸ਼ਾਹ ਗਏ, ਆ ਫਰਮਾਉਣ ਲੱਗੇ ਜਿਤਨੇ ਵੀ ਹੈ ਤੁਸੀਂ ਇੱਕ ਪਾਸੇ ਹੋ ਕੇ ਬੈਠ ਜਾਓ, ਚੱਕੀਆਂ ਛੱਡ ਦਿਓ। ਸਾਰਿਆਂ ਨੇ ਚੱਕੀਆਂ ਛੱਡ ਦਿੱਤੀਆਂ ਤੇ ਚੱਕੀਆਂ ਖੁਦ ਖੁਦ ਚੱਲਣ ਲੱਗ ਪਈਆਂ। ਜਦ ਖਬਰ ਪਹੁੰਚੀ ਗੁਰੂ ਨਾਨਕ ਪਾਤਸ਼ਾਹ ਦੀ ਬਾਬਰ ਬਾਦਸ਼ਾਹ ਤਾਈ, ਕਹਿੰਦੇ ਜੀ ਇੱਕ ਦਰਵੇਸ਼ ਆਇਆ, ਫਕੀਰ ਹੈ, ਉਹਨੇ ਸਾਰੇ ਕੈਦੀ ਵਿਹਲੇ ਕਰ ਦਿੱਤੇ ਨੇ। ਕਹਿੰਦਾ ਹੈ, ਕਹਿੰਦਾ ਜੀ ਚੱਕੀਆਂ ਖੁਦ ਬਖੁਦ ਚੱਲਦੀਆਂ ਨੇ। ਆਪ ਗਏ ਬਾਬਰ ਬਾਦਸ਼ਾਹ ਦੇ ਕੋਲ, ਗਏ ਬਾਬਰ ਬਾਦਸ਼ਾਹ ਪਹੁੰਚਾ, ਕਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚ ਕਿ ਮੈਂ ਦਰਸ਼ਨ ਕਰਾਂ, ਕੌਣ ਦਰਵੇਸ਼ ਹੈ, ਕਿਹੜਾ ਐਡਾ ਵੱਡਾ ਪੀਰ, ਕਿਹੜਾ ਕਰਾਮਾਤ ਵਾਲਾ ਆ ਗਿਆ। ਜਦ ਵੇਖਿਆ ਚੱਕੀਆਂ ਖੁਦ ਬਖੁਦ ਚੱਲ ਰਹੀਆਂ ਨੇ, ਟਹਿ ਕੇ ਚਰਨੀ ਪਿਆ ਗੁਰੂ ਨਾਨਕ ਪਾਤਸ਼ਾਹ ਦੇ, ਬਾਬਰ ਬਾਦਸ਼ਾਹ, ਬਾਬਰ ਬਾਦਸ਼ਾਹ ਇਤਨਾ ਜ਼ੁਲਮ ਕਰਦਾ, ਨਿਹੱਕਿਆਂ ਨੂੰ ਪਕੜ ਕੇ ਕੈਦੀ ਕਰਦਾ, ਫਿਰ ਉਹਨਾਂ ਕੋਲ ਸਜ਼ਾ ਦਿੰਦਾ, ਚੱਕੀਆਂ ਪਿਆਉਂਦਾ। ਉਹ ਚੱਕੀ ਸਾਹਿਬ ਗੁਰਦੁਆਰਾ ਵੀ ਉੱਥੇ ਹੀ ਰੋੜੀ ਸਾਹਿਬ ਗੁਰਦੁਆਰੇ ਵਿੱਚ। ਭਾਈ ਗੁਰਦਾਸ ਨੇ ਫਰਮਾਇਆ, ਕਹਿੰਦੇ ਨੇ

ਮੈਂ ਕਿਉਂ ਦੱਸ ਰਿਹਾ, ਮੈਨੂੰ ਤੁਹਾਡੀ ਹਾਜ਼ਰੀ ਦਾ ਮੌਕਾ ਮਿਲਿਆ ਤੇ ਜਾਂਦਾ ਜਾਂਦਾ ਤੁਹਾਨੂੰ ਦੱਸ ਜਾਵਾਂ ਵੀ ਪਾਨੇ ਇਤਨੇ ਗੁਰਦੁਆਰੇ ਹਨ ਪਾਕਿਸਤਾਨ ਦੇ ਵਿੱਚ। ਆਪ ਗੁਰੂ ਨਾਨਕ ਪਾਤਸ਼ਾਹ ਨੇ ਅੱਕ ਖਾਧਾ ਹੈ ਉਥੇ ਹੀ ਰੋੜੀ ਸਾਹਿਬ ਗੁਰਦੁਆਰੇ। ਰੇਤ ਅੱਕ ਆਹਾਰ ਕਰ

ਕੋਲੀ ਸਾਹਿਬ ਗੁਰਦੁਆਰਾ ਹੈ ਕਿ ਜਿੱਥੇ ਰੋੜਾਂ ਦੀ ਵਿਛਾਈ ਕੀਤੀ ਹੈ ਔਰ ਅੱਖ ਵੀ ਖਾਧਾ ਹੈ, ਅੱਖ ਮੌਜੂਦ ਹੈ ਅਜੇ ਤੱਕ, ਉੱਥੇ ਰੋੜੀ ਸਾਹਿਬ ਗੁਰਦੁਆਰੇ ਦੇ ਅੰਦਰ ਹੈ। ਉਹ ਜਿਹੜਾ ਅੱਖ ਹੈ ਉਹ ਅਜੇ ਤੱਕ ਮਿੱਠਾ ਹੈ, ਉਹਦੀ ਕੁੰਬਲੀ ਖਾਓ ਤੇ ਮਿੱਠੀ ਹੈ, ਔਰ ਜਿਹੜੇ ਬਾਹਰ ਅੱਕ ਨੇ ਗੁਰਦੁਆਰੇ ਤੋਂ ਬਾਹਰ ਉਹ ਕਰਵੇ ਹਨ, ਅਜੇ ਤੱਕ ਸਾਰਾ ਕਰਾਮਾਤ ਹੈ। ਏਮਨਾਬਾਦ ਦੇ ਜ਼ਿਲ੍ਹੇ ਗੁਜਰਾਂ ਵਾਲੇ ਚ ਏਮਨਾਬਾਦ ਉਹ ਗੁਰਦੁਆਰਾ ਹੈ, ਰੋੜੀ ਸਾਹਿਬ ਗੁਰਦੁਆਰਾ, ਚੱਕੀ ਸਾਹਿਬ ਵੀ ਗੁਰਦੁਆਰਾ ਉੱਥੇ ਹੈ। ਫਿਰ ਭਾਈ ਲਾਲੋ ਦਾ ਖੂਹ ਜਦੋਂ ਗਏ ਨਾ ਗੁਰੂ ਨਾਨਕ ਪਾਤਸ਼ਾਹ ਉੱਥੇ ਏਮਨਾਬਾਦ, ਤੇ ਭਾਈ ਲਾਲੋ ਦੇ ਕੋਲ 11 ਮਹੀਨੇ ਤੇ 9 ਦਿਨ ਠਹਿਰੇ। ਭਾਈ ਲਾਲੋ ਅਸੀਂ ਤੇਰੇ ਕੋਲ ਹੀ ਠਹਿਰਨਾ, ਇਤਨੀ ਗਰੀਬੀ ਇਤਨੀ ਨਿਮਰਤਾ ਭਾਈ ਲਾਲੋ ਦੇ ਕੋਲ, ਗੁਰੂ ਨਾਨਕ ਪਾਤਸ਼ਾਹ ਕੁਰਬਾਨ ਹੋ ਗਏ। ਉਹ ਘਰ ਵੀ ਭਾਈ ਲਾਲੋ ਦਾ ਉੱਥੇ ਖੂਹਾ ਹੈ, ਹੁਣ ਉਹਦੀ ਮੁਰੰਮਤ ਹੋ ਰਹੀ ਹੈ ਕਿਉਂਕਿ ਇੱਥੇ ਰਾਮਗੜੀਏ ਗਏ ਸਨ, ਉਹਨਾਂ ਨੇ 3 ਲੱਖ ਰੁਪਇਆ ਦੇ ਕੇ ਪਰਨੇਸਰ ਸਾਹਿਬ ਨੇ ਬ੍ਰਿਮੰਗਮ ਦੇ ਉਹ ਜਗ੍ਹਾ ਖਾਲੀ ਕਰਵਾਈ ਹੈ, ਉਹ ਖੂਹ ਦੀ ਪਟਾਈ ਹੋ ਰਹੀ ਹੈ, ਜਿੱਥੋਂ ਫੈਜ਼ ਸੀ, ਜਿੱਥੋਂ ਗੁਰੂ ਨਾਨਕ ਪਾਤਸ਼ਾਹ ਜਲ ਛਕਦੇ ਰਹੇ ਨੇ, ਉਸ ਵਕਤ ਦਾ ਖੂਹ ਉਹ ਉੱਥੇ ਹੀ ਹੈ ਰੋੜੀ ਸਾਹਿਬ ਗੁਰਦੁਆਰੇ। ਤੇ ਫਿਰ ਭਾਰੀ

ਨਾਨਕ ਪਾਤਸ਼ਾਹ ਨੇ ਉੱਥੇ ਬੜੀ ਭਾਰੀ ਤਪੱਸਿਆ ਕੀਤੀ ਉੱਥੇ ਰੂੜੀ ਸਾਹਿਬ ਗੁਰਦੁਆਰੇ ਭਾਰੀ ਕਰੀ ਤਪੱਸਿਆ ਰਾਜ ਮੈਂ ਰਾਜਾ ਜੋਗ ਮੈਂ ਜੋਗੀ ਤਪ ਮੈਂ ਤਪੀ ਸਰੇ ਗ੍ਰਿਸ਼ਤ ਮੈਂ ਭੋਗੀ ਰਾਜ ਨੂੰ ਮੈਂ ਤੂਰਾ

0: ਬੜੇ ਭਾਗ ਹਰ ਸਿਉਂ ਬਣੇ ਆਈ। ਫਿਰ ਪੰਜਾ ਸਾਹਿਬ ਵੀ ਗੁਰਦੁਆਰਾ ਉੱਥੇ ਹੈ, ਅਜੇ ਤੱਕ ਮੌਜੂਦ ਹੈ ਪੰਜਾ ਲੱਗਾ ਗੁਰੂ ਨਾਨਕ ਪਾਤਸ਼ਾਹ ਦਾ ਹਸਨ ਮਦਾਲ, ਜਿਹੜੀਆਂ ਸੰਗਤਾਂ ਜਾਂਦੀਆਂ ਨੇ ਦਰਸ਼ਨ ਕਰਦੀਆਂ ਨੇ। ਇੱਕ ਬਾਬੇ ਦੀ ਬੇਰ ਸਿਆਲਕੋਟ ਅਜੇ ਤੱਕ ਮੌਜੂਦ ਹੈ ਗੁਰੂ ਨਾਨਕ ਪਾਤਸ਼ਾਹ ਦੇ ਵਕਤ ਦੀ, ਉਹ ਵੀ ਗੁਰਦੁਆਰਾ ਹੈ। ਗੁਰੂ ਰਾਮਦਾਸ ਦਾ ਜਨਮ ਸਥਾਨ ਲਾਹੌਰ, ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਸਥਾਨ ਲਾਹੌਰ, ਗੁਰੂ ਹਰਗੋਬਿੰਦ ਪਾਤਸ਼ਾਹ ਦਾ ਉਹ ਵੀ ਲਾਹੌਰ। ਇਤਨੇ ਗੁਰਦੁਆਰੇ ਹਨ। ਨਨਕਾਣਾ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਜਨਮ ਧਾਰਿਆ, ਬਾਲ ਲੀਲਾ ਗੁਰਦੁਆਰਾ, ਕਿਆਰਾ ਸਾਹਿਬ ਗੁਰਦੁਆਰਾ, ਮਾਲਜੀ ਗੁਰਦੁਆਰਾ, ਪੱਟੀ ਸਾਹਿਬ ਬਾਲ ਲੀਲਾ, 13-14 ਗੁਰਦੁਆਰੇ ਨਨਕਾਣਾ ਸਾਹਿਬ ਦੇ। ਤੇ ਤੁਹਾਡਾ ਤੇ ਉਹ ਮੱਕਾ ਮਦੀਨਾ ਹੈ ਮੁਸਲਮਾਨ ਅਦਾਰਬ ਸ਼ਰੀਫ ਵਿੱਚ, ਇਤਨਾ ਪੈਸਾ ਖਰਚ ਕਰਕੇ ਤੇ ਹੱਜ ਕਰਨ ਜਾਂਦੇ, ਤੇ ਤੁਹਾਡਾ ਹੱਜ ਨਨਕਾਣਾ ਸਾਹਿਬ। ਹੁਣ ਦੇਖਣ ਵਾਲਾ ਨਨਕਾਣਾ ਸਾਹਿਬ, ਤੇ ਤੁਸੀਂ ਦਰਸ਼ਨ ਕਰਿਆ ਕਰੋ, ਤੁਹਾਨੂੰ ਟਾਈਮ ਮਿਲੇ ਤੇ ਜ਼ਰੂਰ ਦਰਸ਼ਨ ਕਰੋ। ਤੁਹਾਡਾ ਉਹ ਮੱਕਾ ਮਦੀਨਾ ਹੈ, ਕਿਸ ਤਰ੍ਹਾਂ ਪਿਆਰ ਕਰਦੇ ਨੇ ਤੁਹਾਡੇ ਨਾਲ ਮੁਸਲਮਾਨ। ਰਾਏ ਬੁਲਾਰ ਨੇ 850 ਮਰਬਾ ਗੁਰੂ ਨਾਨਕ ਦੇ ਨਾਂ ਲਾ ਤਾ, ਉਹ ਵੀ ਮੁਸਲਮਾਨ ਸੀ। ਹੁਣ ਵੀ ਜਾਓ ਕਿਤੇ ਤੁਹਾਨੂੰ ਪਿਆਰ ਮਿਲੇਗਾ, ਮੁਸਲਮਾਨ ਕਿਸ ਤਰ੍ਹਾਂ ਤੁਹਾਡੇ ਨਾਲ ਪੇਸ਼ ਆਉਂਦੇ ਨੇ। ਜਿਸ ਬੱਸ ਚ ਬੈਠੇ ਹੋਗੇ, ਜਿਸ ਟਾਂਗੇ ਚ ਬੈਠੋਗੇ, ਕਿਰਾਇਆ ਹੀ ਨੀ ਲੈਂਦੇ। ਜਿਹੜੇ ਜਾਂਦੇ ਨੇ ਪ੍ਰੇਮੀ, ਉਹਨਾਂ ਨੂੰ ਪਤਾ। ਤੋ ਮੈਂ ਇਸ ਵਾਸਤੇ ਅਰਜ਼ ਕਰਦਾ ਹਾਂ ਕਿ ਮੈਂ ਉੱਥੋਂ ਆਇਆ ਹਾਂ ਨਨਕਾਣੇ ਸਾਹਿਬੋਂ, ਤੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇੰਨੇ ਗੁਰਦੁਆਰੇ ਨੇ ਤੁਹਾਡੇ ਉੱਥੇ।
1: ਭਾਰੀ ਕਰੀ ਤਪੱਸਿਆ,
2: ਭਾਰੀ ਕਰੀ ਤਪੱਸਿਆ,
0: ਇੱਥੇ ਰੋੜੀ ਸਾਹਿਬ ਤਪੱਸਿਆ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ, ਤੇ ਗੁਰੂ ਦਸਵੇਂ ਪਾਤਸ਼ਾਹ ਨੇ ਕਿੱਥੇ ਤਪੱਸਿਆ ਕੀਤੀ?
1: ਹੇ ਮੁਕੁੰਡ ਪਰਬਤ ਹੈ ਜਾ,
2: ਹੇ ਮੁਕੁੰਡ ਪਰਬਤ ਹੈ
1: ਜਾ, ਭਾਰੀ ਕਰੀ ਤਪੱਸਿਆ, ਹੇ ਮੁਕੁੰਡ ਪਰਬਤ ਹੈ ਜਾ,
2: ਭਾਰੀ ਕਰੀ ਤਪੱਸਿਆ।

ਕਰਜ ਤੇ ਪਸਿਆ ਪਰੋ ਗਰ ਤੇ ਇੱਕ ਰੂਪ ਹੋਈ ਗਯੋ ਤਾਕ ਮਾਤ ਮੁਰੀ ਅਲਖ ਅਨਾਦਾ ਮਾਂ ਬਿਦ ਜੋਗ ਸਾਧਨਾ ਸਾਦਾ।

ਦਸਮੇਸ਼ ਪਿਤਾ ਜੀ ਫਰਮਾਉਂਦੇ ਨੇ ਕਿ ਜਦੋਂ ਮੈਨੂੰ ਹੁਕਮ ਹੋਇਆ ਉਸ ਅਕਾਲ ਪੁਰਖ ਦਾ, ਦਿਨ ਪ੍ਰਭ ਜਬ ਆਇਸ ਮੋਹਦੀਆ ਤਬ ਹਮ ਜਨਮ ਕਲੂ ਮੇ ਲਿਆ।

ਗੋਬਿੰਦ ਸਿੰਘੀ ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਜਾਂਦੇ ਨਾ।

ਮਨ ਅਨਦਿਨ ਗਾਈਐ ਨਰਕ ਨਵਾਰਨ ਦੁੱਖ ਦਲਨ ਜਪ ਨਰਕ ਨ ਜਾਈਐ ਸੱਚਾ ਸਤਿਗੁਰ ਸੇਵੀਐ ਨਿਰਭੈ ਪਦ

ਉਪਰ ਕ੍ਰਿਸ਼ਨ ਮੁਰਾਰ ਕੰਸ ਕਿਰਥਾਰਥ ਕੀਓ ਉਪਰ ਸਨ ਕੋ ਰਾਜ ਅਪੈ ਭਗਤੈ ਜਨ ਜੀਓ ਕਲ ਯੁਗ ਪਰਵਾ

ਪੰਥ ਧਿਆਨ ਦੇਣਾ, ਟਾਈਮ ਹੋ ਗਿਆ ਮੇਰਾ। ਤੀਸਰੇ ਪੰਥ ਚਲਾਏ ਨੇ ਵਧ ਸੂਰਗ।

देना।

0: ਜਨਾਬ ਦਸ਼ਮੇਸ਼ ਪਿਤਾ ਜੀ ਆਪ ਬਚਿੱਤਰ ਨਾਮ ਜੀ ਫਰਮਾਉਂਦੇ ਨੇ, ਆਪਣਾ ਹਾਲ ਦੱਸਦੇ ਨੇ, ਜਰਾ ਧਿਆਨ ਦੇਣਾ।
1: ਨਾਨਕ ਅੰਗ ਜੀ ਕੋ ਬਬ ਕਰਾ ਧਰਮ ਪਰ ਚੁਰਕੇ ਜਗ ਮੋਹ ਕਰਾ, ਅਮਰਦਾਸ ਕੋ ਨਾਮ ਪਾਇਓ ਜਨ ਦੀਪ ਕੁਤੇ।

ਹੌਂਕੇ ਤੂੰ ਵਿੱਚੋਂ ਵਾਲਿਆ ਮਾਂ ਹੁੰਦੇ ਹੋਈ ਨੀ ਮਾਂ ਹੌਂਕੇ ਤੂੰ ਵਿੱਚੋਂ ਵਾਲਿਆ ਹੌਂਕੇ ਤੂੰ ਵਿੱਚੋਂ ਵਾਲਿਆ ਤਾਂ ਹੁੰਦੇ ਹੋਈ ਨੀ ਤਾਂ ਹੌਂਕੇ ਵਿੱਚੋਂ ਵਾਲਿਆ ਛੱਡ ਸਿਆਣ ਕੋ ਹੋਏ ਆਣਾ ਹੌਂਕੇ ਤੂੰ

ਸਵੇਰੇ ਲੱਕੜਾਂ ਬਾਲ ਕੇ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਂਦੇ ਸੀ ਅਜਮੇਰ ਸ਼ਰੀਫ। ਇਹਨਾਂ ਨੂੰ ਰੰਗ ਚੜਿਆ ਇਹਨਾਂ ਦੀ ਮਾਂ ਕੋਲ, ਧਰੁਵ ਨੂੰ ਰੰਗ ਚੜਿਆ 7 ਸਾਲ ਦੀ ਉਮਰ ਵਿਚ ਮਾਂ ਕੋਲ। ਫਰੀਦ ਸਾਹਿਬ ਜਾਗੇ ਨਾ, ਮਾਂ ਨੇ ਕਿਹਾ ਪੁੱਤਰ ਜਾਗ, ਅੱਲਾ ਦੀ ਨਮਾਜ਼ ਦਾ ਟਾਈਮ ਹੋ ਗਿਆ। ਫਰੀਦ ਕਹਿੰਦਾ ਮਾਂ ਨੀਂਦਰ ਬੜੀ ਆਈ ਹੈ 7 ਸਾਲ। ਮਾਂ ਨੇ ਸੱਦ ਮਾਰੀ, ਪਿੱਛੇ ਰਾਤ ਨਾ ਜਾਗਿਓ ਫਰੀਦਾ, ਜੀਵਦੜਾ ਮੋਇਓ, ਜੇ ਤੈ ਰੱਬ ਵਸਾਰਿਆ ਤੈ ਰੱਬ ਨਾ ਵਿਸਰਿਆ। ਤੂੰ ਮਰ ਕਿਉਂ ਨੀ ਗਿਆ ਜਦੋਂ ਜੰਮਿਆ ਸੀ, ਜੇ ਤੂੰ ਨਾ ਨੀ ਸੀ ਲੈਣਾ ਅੱਲਾ ਕਰੀਮ ਦਾ। ਇੱਕ ਦਿਨ ਤੇ ਫਰੀਦ ਨੇ ਸੁਣ ਲਿਆ ਤੇ ਦੂਸਰੇ ਦਿਨ ਫਿਰ ਮਾਂ ਨੇ ਜਗਾਇਆ, ਪੁੱਤਰ ਉੱਠ ਫਰੀਦਾ, ਉੱਠ ਫਰੀਦਾ, ਉਜੂ ਸਾਜ, ਸੁਬਾ ਨਮਾਜ਼ ਜਗਾ, ਜੋ ਸਿਰ ਸਾਈ ਨਾਨਵੇ ਸੋ ਸਿਰ ਕੱਪ ਉਤਾਰ। ਫਰੀਦ ਫਿਰ ਵੀ ਨਾ ਜਾਗਿਆ। ਫਰੀਦ ਕਹਿਣ ਲੱਗਾ, ਮਾਂ ਜੀ ਮੈਂ ਅੱਲਾ ਦਾ ਨਾਂ ਲਾ, ਅੱਲਾ ਕੀ ਦਏਗਾ, ਤੂੰ ਜੋ ਮੰਗੇ। ਕਹਿਣ ਲੱਗਾ, ਮੈਨੂੰ ਗੁੜ ਚਾਹੀਦਾ, ਬੱਚਿਆਂ ਨੂੰ ਗੁੜ ਨਾਲ ਬਹੁਤ ਪਿਆਰ ਹੁੰਦਾ, ਪਿੰਡਾਂ ਥਾਵਾਂ ਦੇ ਬੱਚੇ ਜਦੋਂ ਮੰਗਣਾ ਕੁਝ ਗੁੜ ਮੰਗਣਾ, ਇੱਧਰ ਦੀ ਤਾਂ ਖੇਡ ਹੀ ਹੋਰ ਹੈ। ਮਾਂ ਨੇ ਕਿਹਾ ਗੁੜ ਦਏਗਾ ਮੇਰਾ ਅੱਲਾ ਤਾਲਾ, ਨਮਾਜ਼ ਪੜਿਆ ਕਰ ਔਰ ਦਏਗਾ। ਜਦੋਂ ਉੱਠੇ ਸਵੇਰੇ ਉਜੂ ਸਾਜ ਕੇ ਮਾਂ ਦੇ ਨਾਲ ਬਹਿ ਜੇ, ਮਾਂ ਲੱਕੜਾਂ ਦੇ ਗੋਹੇ ਬਾਲ ਕੇ ਸਾਗ ਚਾੜਦੀ ਸੀ ਤੇ ਨਾਲ ਅੱਲਾ ਅੱਲਾ ਕਰਦੀ ਸੀ ਅਸਬੀ ਨਾਲ। ਫਰੀਦ ਵੀ ਲਾ ਕੇ ਬਹਿ ਗਿਆ ਗੋਦ ਵਿਚ, ਜਪਦਾ ਹੈ ਮਾਂ ਖੁਸ਼ ਹੁੰਦੀ ਹੈ, ਜੋ ਜੋ ਜਪਦਾ ਤਿਉਂ ਤਿਉਂ ਮਾਂ ਸ਼ੁਕਰਾ ਮੇਰੀ ਕੁੱਖ ਹਰੀ ਹੋਈ ਹੈ, ਮੈਂ ਵੀ ਦੁਨੀਆਂ ਤੇ ਆਈ। ਫਰੀਦ ਸਾਹਿਬ ਜਦੋਂ ਭੋਗ ਪਾਉਣਾ ਅੱਲਾ ਦੇ ਨਾਂ ਦਾ ਤੇ ਮਾਂ ਨੇ ਵੀ ਬਸ ਕਰਨਾ। ਚੱਲ ਫਰੀਦ ਹੁਣ ਕਾਰੋਬਾਰ ਵਿਚ ਚਲੀ, ਮਲਕੜੀ ਉਹਦੇ ਆਸਣ ਦੇ ਥੱਲੇ ਇੰਨਾ ਗੁੜ ਰੱਖ ਦੇਣਾ। ਫਰੀਦ ਨੇ ਕਹਿਣਾ, ਅੱਲਾ ਕਿੰਨਾ ਚੰਗਾ, ਰੱਬ ਕਿੰਨਾ ਚੰਗਾ ਮੈਨੂੰ ਰੋਜ਼ਾਨਾ ਗੁੜ ਦਿੰਦਾ, ਮਾਂ ਮੈਂ ਜ਼ਰੂਰ ਨਮਾਜ਼ ਪੜਿਆ ਕਰਾਂਗਾ, ਤੇਰੇ ਨਾਲ ਉੱਠਿਆ ਕਰੋ। ਐਸੀ ਆਦਤ ਪਾਈ, ਇਹ ਕੰਮ ਚੱਲਦਾ ਰਿਹਾ, ਕਿਰਪਾ ਹੁੰਦੀ ਰਹੀ। ਜਦੋਂ ਬਿਲਕੁਲ ਪੱਕਾ ਹੋ ਗਿਆ, ਮਾਂ ਨੂੰ ਕੰਮ ਪੈ ਗਿਆ ਰਿਸ਼ਤੇਦਾਰਾਂ ਚ, ਮਾਂ ਨੇ ਕਿਹਾ ਪੁੱਤਰ ਮੈਂ ਦੂਸਰੇ ਪਿੰਡ ਚੱਲੀ ਆ ਕਿਸੇ ਵਿਆਹ ਤੇ, ਨਮਾਜ਼ ਟਾਈਮ ਨਾਲ ਉੱਠ ਕੇ ਪੜੀ, ਸੱਚ ਬਚਨ ਮਾਤਾ ਜੀ। ਮਾਂ ਤੇ ਚਲੀ ਗਈ ਤੇ ਫਰੀਦ ਉੱਠਿਆ, ਅੱਜ ਮਾਂ ਵੀ ਫਸਰ ਵੇਲੇ ਉੱਠੀ, ਕਹਿਣ ਲੱਗੀ ਅੱਜ ਗੁੜ ਕੌਣ ਦਏਗਾ, ਅੱਜ ਤੇ ਮੈਂ ਇੱਥੇ ਆ ਗਈ ਹਾਂ, ਜੇ ਅੱਜ ਨਾ ਗੁੜ ਮਿਲਿਆ ਫਿਰ ਮਾਂ ਦੀ ਡੋਰੀ ਟੁੱਟ ਜਾਏਗੀ ਔਰ ਪੁੱਤਰ ਖੁਦਾ ਨੂੰ ਜਪਣਾ ਬੰਦ ਹੋ ਜਾਏਗਾ। ਅੱਲਾ ਅੱਗੇ ਬੇਨਤੀ ਕੀਤੀ, ਯਾ ਅੱਲਾ, ਯਾ ਰੱਬ, ਵਾਹਿਗੁਰੂ ਈਸ਼ਵਰ, ਮੇਰੇ ਪੁੱਤਰ ਨੂੰ ਅੱਜ ਗੁੜ ਤੁਸਾਂ ਦੇਣਾ। ਭਗਤਾਂ ਦੀ ਬੇਨਤੀ ਸੁਣੀ ਔਰ ਫਰੀਦ ਬਿਲਕੁਲ ਪਿਆਰ ਨਾਲ ਨਮਾਜ਼ ਪੜ੍ਹੀ। ਜਦੋਂ ਨੇਤਰ ਖੋਲੇ, ਆਸਣ ਦੇ ਥੱਲੇ ਗੁੜ ਵੇਖ ਰਿਹਾ ਤੇ ਸਾਰਾ ਕਮਰਾ ਗੁੜ ਹੀ ਗੁੜ, ਪੇਸੀਆਂ ਪੇਸੀਆਂ ਪਈਆਂ, ਸਾਰਾ ਕਮਰਾ ਭਰਿਆ। ਹੱਸ ਕੇ ਕਹਿਣ ਲੱਗਾ, ਅੱਜ ਤੇ ਖੁਦਾਵੰਦ ਕਰੀਮ ਨੇ ਮੇਰੇ ਪੂਰੇ ਸਾਲ ਦਾ ਪ੍ਰਬੰਧ ਕਰ ਦਿੱਤਾ, ਐਡਾ ਵੱਡਾ ਗੁੜ ਖਾਧਾ ਤੇ ਸਹੀ, ਪਰ ਮਨ ਅੰਦਰ ਭਾਵਣੀ ਜਾਗ ਪਈ। ਮਾਂ ਆਈ, ਤੇਰੇ ਮੈਨੂੰ ਤੇ ਬੜਾ ਫਿਕਰ ਸੀ, ਕੀ ਹਾਲ ਹੈ ਤੇਰਾ? ਮਾਂ ਜੀ ਬਹੁਤ ਚੰਗਾ, ਪਰ ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਇੰਨਾ ਕੁ ਗੁੜ ਖੁਦਾ ਕੋਲੋਂ ਲੈ ਕੇ ਦਿੰਦੇ ਸੀ, ਅੱਜ ਖੁਦਾ ਨੇ ਕਮਰਾ ਭਰ ਦਿੱਤਾ, ਹੈਰਾਨ ਹੋ ਗਏ। ਅੱਛਾ ਪੁੱਤਰ ਮੈਨੂੰ ਦਿਖਾ, ਦੇਖਿਆ ਤੇ ਕਮਰਾ ਭਰਿਆ ਗੁੜ ਨਾਲ, ਅੱਜ ਤੋਂ ਮੈਂ ਤੇਰੇ ਖੁਦਾ ਦਾ ਮਰੀਦ ਔਰ ਖੁਦਾ ਮੇਰਾ। ਮਾਂ ਨੇ ਕਿਹਾ, ਇੱਥੇ ਮੰਜ਼ਲ ਨਹੀਂ ਬੇਟਾ, ਹਾਲੀ ਤੇਰਾ ਜਪੜਾ ਰਹਿੰਦਾ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਨੂੰ ਕਿਹਾ ਸੀ, ਹਾਲੀ ਬਾਬੇ ਬਕਾਲੇ ਜਾ ਕੇ ਨਾਮ ਜਪੋ, ਹਾਲੀ ਕੁਝ ਰਹਿੰਦੀ ਹੈ ਭਗਤੀ। 22 ਸਾਲ ਫੇਰ ਨਾਮ ਜਪਿਆ ਗੁਰੂ ਤੇਗ ਬਹਾਦਰ ਨੇ, ਜਦੋਂ ਕਰਤਾਰਪੁਰ ਦਾ ਜੰਗ ਤੋਂ ਬਾਅਦ ਤੇਗ ਬਾਈ ਤੇ ਹਜ਼ੂਰ ਦਾ ਨਾਮ ਹੀ ਤੇਗ ਬਹਾਦਰ ਪਾਕਤਾ। ਮੈਂ ਬੇਨਤੀ ਕਰਾਂ, ਹੋਈ ਕਿਰਪਾ, ਬਾਹਰ ਗਏ ਤੇ 12 ਸਾਲ ਲਾ ਕੇ ਆਇਆ ਫਰੀਦ, 7 ਸਾਲ ਦੀ ਉਮਰ ਤੋਂ 12 ਸਾਲ ਹੋਰ ਲਾਏ, ਦਰਵਾਜ਼ਾ ਖੜਕਾਇਆ, ਮਾਂ
ਓਹਨੇ ਭਾਈ ਮੈਂ ਪੁੱਤਰ ਤੇਰਾ ਫਰੀਦ ਜਪ ਕੇ ਆਇਆ। ਹਾਂ ਬਾਜੀ, ਵਾਹਿਗੁਰੂ ਦੀ ਬੜੀ ਕਿਰਪਾ ਅੱਲਾ ਦੀ। ਜਦੋਂ ਵੇਖਿਆ ਤੇ ਸਾਰੇ ਕੀ ਜਿਹੜੇ ਸੀ ਜਰਾਟਾਂ ਬਣੀਆਂ ਹੋਈਆਂ, ਕੱਪੜੇ ਫਟੇ ਹੋਏ, ਮਾਂ ਨੇ ਚੁੰਮਿਆ, ਨਵਾਇਆ, ਪ੍ਰਸ਼ਾਦ ਛਕਾਇਆ, ਮਾਂ ਦੀ ਮਮਤਾ। ਫਰੀਦ ਕਿੰਨਾ ਕੁ ਚੱਪਿਆ ਜੀ? ਬਹੁਤ ਚੱਪ, ਆਪ ਦੀ ਕਿਰਪਾ। ਫਰੀਦ ਜਦੋਂ ਭੁੱਖ ਲੱਗਦੀ ਸੀ ਕੀ ਕਰਦਾ ਸੀ? ਕਹਿੰਦੇ ਮਾਂ ਜੀ ਪੱਤੇ ਪੁੱਤੇ ਖਾ ਲੈਂਦਾ ਸੀ, ਫਲ ਖਾਂਦਾ ਸੀ। ਮਾਂ ਕਹਿਣ ਲੱਗੀ ਤੂੰ ਪਾਸ ਨਹੀਂ ਆ ਲਈ, ਹੋਰ ਕੁਛ ਸਮਾਂ ਬਤਾ। 12 ਸਾਲ ਫੇਰ ਜਪਿਆ, ਫੇਰ ਆਇਆ। ਮਾਂ ਜੀ ਹੁਣ ਦੇਖੋ, ਕਹਿਣ ਲੱਗੇ ਹਾਲੇ ਵੀ ਤੂੰ ਫੇਲ। ਜਦੋਂ 12 ਸਾਲ ਫਿਰ ਖੂਹ ਵਿਚ ਲੜਕੇ ਕਹਿਣ ਲੱਗੇ, ਕਾਗਾ ਕਰਨ ਟੰਡੋਲਿਆ ਸਗਲਾ ਖਾਇਓ ਮਾਸ, ਇਹ ਦੋਏ ਨੈਣਾ ਮਤ ਸੋਇਓ ਫਿਰ ਦੇਖਣ ਕੀ ਆਸ, ਖਾਗਾ ਚੂੰਡਣਾ ਪਿੰਜਰਾ ਬਸੇ ਤੋਂ ਡਰ ਜਾਏ, ਜਿਸ ਪਿੰਜਰੇ ਮੇਰਾ ਸ਼ੋ ਬਸੇ ਮਾਸ ਤਿੱਦੂ ਖਾਏ। ਜਦੋਂ ਫਿਰ ਇੰਨੀਆਂ ਰਹਿਮਤ ਹੋਈਆਂ ਮਾਂ ਨੇ

0: ਸਤਿਕਾਰ ਜੋ ਸਾਧ ਸੰਗਤ ਜੀ, ਜਿਵੇਂ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਹੁਣ ਫਿਰ ਕਰਦਾ ਹਾਂ ਕਿ ਗਰੀਬਾਂ ਦੇ ਸੱਚੇ ਸੁੱਚੇ ਪੱਖੀ, ਹਕੀਕਤ ਵਿਚ ਜਿਹਨਾਂ ਕਹਿ ਸਕਦੇ ਹਾਂ ਕਿ ਨਿਮਾਣਿਆਂ ਦੇ ਮਾਣ ਹਨ, ਨਿਤਾਣਿਆਂ ਦੇ ਤਾਣ ਹਨ, ਨਿਓਟਿਆਂ ਦੀ ਓਟ ਹਨ, ਬੇਵਸੀਲਿਆਂ ਦੇ ਵਸੀਲੇ ਹਨ, ਬੇਪਨਾਹਾਂ ਦੀ ਪਨਾਹ ਹਨ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਵਧਾਈਆਂ। ਇਸ ਲਈ ਖੁਸ਼ੀ ਦਾ ਪ੍ਰਗਟਾਵਾ ਅਜ਼ਹਾਰ ਮੁਸਰਤ ਸ਼ਾਦਮਾਨ ਨੇ, ਮੈਂ ਅਰਜ਼ ਕਰਦਾ ਹਾਂ ਕਿ ਸਾਰੀ ਸੰਗਤ ਬੁਲੰਦ ਆਵਾਜ਼ੀ ਨਾਲ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਕੁਛ ਮੇਰਾ ਤੋਖਲਾ ਦੂਰ ਕਰਨ ਵਾਸਤੇ ਇੱਕ ਵਾਰੀ ਜਿਹੜੀ ਪਿੱਛੇ ਸੰਗਤਾਂ ਬੈਠੀਆਂ ਨੇ ਉਹ ਵੀ ਕਿਰਪਾ ਕਰੋ, ਪਰ ਅਗਲੀਆਂ ਵੀ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਨੀ ਦਿਲ ਅਖੀਓ ਸੱਦਰ ਲਾ ਲਓ, ਨਾ ਜਾੜਾ ਮੁੜ ਲਹੇ ਕਿ ਨਾ, ਐਦ ਲਖੀਓ ਸੱਦਰ ਲਾ ਲਓ, ਖਿੜੇ ਚਮਨ ਵਿਚ ਨਾਲਾ ਬਹਿੰਦਾ, ਨਾ ਜਾਣਾ ਮੁੜ ਵਹੇ ਕਿ ਨਾ। ਨੀ ਦਿਲ ਅਖੀਓ ਸੱਦਰ ਲਾ ਲਓ, ਨਾ ਜਾਣਾ ਮੁੜ ਲਹੇ ਕਿ ਨਾ, ਇਸ ਜੀਵਨ ਦਾ ਕੀ ਪਰਿਭਾਸਾ ਆਉਂਦੀ ਰੁੱਤੇ ਰਹੇ ਕਿ ਨਾ। ਇਸ ਲਈ ਇਕ ਵਾਰੀ ਫਿਰ ਕਿਰਪਾ ਕਰੋ, ਉਚਾਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸ਼ਬਦ ਜੋ ਆਪ ਤੇ ਦਾਸ ਗਾਣ ਲੱਗੇ ਨੇ, ਮੇਰੇ ਬਹੁਤ ਹੀ ਪਰਮ ਪਿਆਰੇ ਆਦਰ ਯੋਗ ਸਰਦਾਰ ਹਰਜਾਪ ਸਿੰਘ ਜੀ ਔਜਲਾ ਜੀ ਨੇ ਸਵੇਰ ਸਿਆ ਕੇ ਕਿਹਾ ਕਿ ਤੁਹਾਡੇ ਪਿਤਾ ਜੀ ਦੀ ਇਕ ਬੰਦਿਸ਼ ਹੈ ਤੇ ਉਹ ਜੇ ਸੁਣਾ ਦਿਓ ਤਾਂ ਬਹੁਤ ਅੱਛਾ ਹੋਵੇਗਾ, ਕਿਉਂਕਿ ਮੈਂ ਅੱਜ ਸ਼ਾਮ ਨੂੰ ਇੰਡੀਆ ਜਾਣਾ ਹੈ ਤੇ ਮੈਂ ਇਹ ਬਲਾਵਲ ਦੀ ਇਹ ਧੁਨ ਸ਼ਬਦ ਦੀਆਂ ਤੁਕਾਂ ਆਪਣੇ ਜ਼ਿਹਨ ਵਿਚ ਵਸਾ ਕੇ ਜਾਵਾਂਗਾ ਤਾਂ ਮੇਰੇ ਵਾਸਤੇ ਗੁਰੂ ਅੰਗ ਸੰਗ ਵਰਤਦਾ ਰਹੇਗਾ। ਮੈਂ ਕਿਹਾ ਜੀ ਬਲਾਵਲ ਦੀਆਂ ਤੇ ਕਈ ਬੰਦਿਸ਼ਾਂ ਸਨ ਪਿਤਾ ਜੀ ਚਾਚਾ ਦੀਆਂ, ਪਰ ਤੁਸੀਂ ਦੱਸ ਸਕਦੇ ਆ, ਔਰ ਯਕੀਨ ਕਰੋ ਸਾਧ ਸੰਗਤ ਜੀ ਇਹਨਾਂ ਨੇ ਉਸੇ ਤਰ੍ਹਾਂ ਜਿਵੇਂ ਅਸੀਂ ਗਾਣ ਲੱਗੇ ਹਾਂ ਇਸ ਤਰ੍ਹਾਂ ਸੁਣਾ ਦਿੱਤੀ ਹੈ। ਗੱਲ ਬੜੀ ਮੌਕੇ ਦੀ ਹੈ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸਤਿ ਸ੍ਰੀ ਅਕਾਲ ਸਾਰੇ ਜਣੇ ਰਸਨਾ ਪਵਿੱਤਰ ਕਰਦੇ ਹੋ ਤੋ ਕਹੋ ਜੀ, ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਹਾਰ ਸਗਲਾ ਮਨ ਹਰਾ। ਇਸ ਨੂੰ ਬਲਾਵਰ ਰਾਗ ਅੰਦਰ ਹੀ ਜਿਵੇਂ ਮੇਰੇ ਪਿਤਾ ਦੀ ਬੰਦਿਸ਼ ਹੈ ਉਹ ਸਰਵਣ ਕਰੋ ਜੀ। ਧੰਨ

कारण सृष्टि उबारण मम्मत पारण जैते गंगा।

جات سدام فسار مولت پنی چلنا تم سمر کربار.

ਜਾਤ ਸਡੰਪ ਪਸਾਰ ਮੋਹਲਤ ਪੁੰਨੀ ਚੱਲਣਾ।

0: ਸਲੋਕ ਮੰਨ ਲਾ ਪਹਿਲਾਂ ਗਊ ਬ੍ਰਾਹਮਣ ਕੋ ਕਰ ਲਾਓ ਗੋਬਰ ਤਾਂ ਨਾਰਾਜ ਪੋਤੇ ਦੇ ਘਾਤੇ ਜਾਂ ਮਾਲੀ ਤਨ ਮਿਲ ਸਖਾਈ ਮੰਤਰ ਪੂਜਾ ਪੜਕਦੇ ਬਸ ਸੰਗੂਤ ਕਪਾਈ ਛੋਟੇ ਲੈ ਪਖੰਡਾ ਨਾ ਲਈਏ ਜਾਤਰਾ
1: ਮਾਨਸ ਖਾਣੇ ਕਰੇ ਨਿਵਾਜ।

ਖਿੱਚੇ ਦਿਲ ਮਿਹਨਤ ਨਿਹਾਲੀਏ ਜਿਉ ਸਾਹਿਬ ਨਾ ਨਾ ਹਾਰੀਏ ਤੇ ਬੇਹਾ ਪਾਸਾ ਖਾਲੀ ਕਿਛਲਾ ਹੀ ਉੱਪਰ ਖਾਲੀਏ ਜਿਨ੍ਹਾਂ ਗੁਰਮੁਖ ਨਾਮ ਧਿਆਇਆ ਤੇ ਫਿਰ ਬਿਘਨ ਨਾ ਹੋਈ ਰਾਮ ਰਾਜੇ ਜਿਨ ਸਤਿਗੁਰ ਪੁਰਖ ਮਨਾਇਆ।